ਲਿਖਦਾ ਪਾਸ਼ ਕਿ ਮੈਂ ਥੁੱਕਦਾ ਹਾਂ ਗੁੰਡਿਆਂ ਦੀ ਇਸ ਸਲਤਨਤ ਉੱਤੇ। ਮਤਲਬ ਹਿੰਦੁਸਤਾਨ ਦੇ ਨਿਜ਼ਾਮ ਨੂੰ ਇਹ ਇੰਜ ਪੇਸ਼ ਕਰਦਾ ਵੀ ਗੁੰਡਿਆਂ ਦੀ ਸਲਤਨਤ ਹੈ, ਮੈਂ ਇਹਨਾਂ 'ਤੇ ਥੁੱਕਦਾ। ਕਵਿਤਾ ਦੀ ਇੱਕ ਲਾਈਨ ਹੈ, ਸੀਡੀਸ਼ ਪੋਇਟ ਸੀਗਾ ਇਹ ਕਹੇਗਾ ਹੀ।